0: K's biggest.
1: ਹਰ ਉਹਨੇ ਨਾ ਕਿਸੇ ਦਾ ਸਹਾਰ ਦਾ ਇੱਕ ਮਸਲਾ ਹੈ ਤੇਰੇ ਨਾਲ ਪਿਆਰ ਦਾ ਦੂਜਾ ਮਸਲਾ ਹੈ ਤੇਰੀ ਇਨਕਾਰ ਦਾ ਤੀਜਾ ਮਸਲਾ ਹੈ ਸੁਰਮੇ ਦੀ ਤਾਰ ਦਾ
0: ਏਸ਼ੀਅਨ
2: ਸੱਚਾ